0: ਗੀਤਾਂ ਵੀਰੇ
1: ਲਮਦਮ ਅਸੀਂ ਦਾ ਯੌਰਕ ਲਬਦਾ ਲਮਦੀ ਮਤਮ ਮੰਗੰਦਨਾ ਵਰਲਡ ਕਲਾਸ ਹੈਲਥ ਕੇਅਰ ਕੀ ਕੁਦੋਂ ਚਾਬਲ ਲੋਬੀਯੂ
2: ਐਕਸਪਰਟ ਡਾਕਟਰ ਸਿੰਘ ਤਾਥੋਕ ਤਾਸਿੰ ਤੌਬਾ ਕੰਪ੍ਰੀਹੈਂਸਿਵ ਹੈਲਥ ਚੈੱਕਅਪ ਐਡਵਾਂਸਡ ਟੋਇਰਬ ਡਾਇਗਨੋਸਟਿਕ ਸਰਵਿਸਿਸ
1: ਹੋਮ ਸੈਂਪਲ ਕਲੈਕਸ਼ਨ ਚਿੰਬਾ ਅਦੋਮ ਨ ਪਾਮਲਿਵ ਸਰਵਿਸ ਕੁਦਿੰਗਮਕ ਮਫਮ ਅਮਤਦ ਫੰਗਲਿਬਾ
2: ਅਪੋਲੋ ਕਲੀਨਿਕ ਇੰਫਾਲ ਦਾ ਨਸੀਮਗ ਲਾਕਪੀਦੁਨਾ ਲਮਦਮ ਅਸੀਗੀ ਮਿਯਾਮ ਦ ਪੀਰੀਬਾ ਥਾਜ਼ਬ ਯਾਰਬਾ ਕੁਆਲਿਟੀ ਲੈਬਾ ਅਨਾ ਲਾਇੰਗੀ ਕੁਦੋਂ ਚਾਬਲ ਲੋਬੀਯੂ ਅਪੋਲੋ ਕਲੀਨਿਕ ਇੰਫਾਲ ਮਾਲੋਮ ਤੁਲੀਆਇਮਾ ਓਪੋਜ਼ਿਟ ਟੈਰੀਟੋਰੀਅਲ ਆਰਮੀ ਗੇਟ ਕੰਟੈਕਟ ਡੀਟੇਲਸ
3: 6001 0 5860 4100 ਨੁਆਇਨ ਤਾਬੀਰੀ ਹੌਜ਼ਿਕ ਅਮੁਕ ਲਾਂਥੋਕਚਰੀ ਰੇਡੀਓ ਲੀਲਾ ਲਾਨਗੀ ਮੈਰੀ ਲੀਲਾ ਸਾਨਬੀਗਦਬਾ ਪੀਪਲਸ ਆਰਟ ਐਂਡ ਡਰਾਮਾਟਿਕ ਅਸੋਸੀਏਸ਼ਨਗੀ ਲੀਲਾ ਕਾਂਗਬੂ ਹੌਜ਼ਿਕ ਲੋਬੀਰਸੀ ਰੇਡੀਓ ਲੀਲਾ ਲਾਨਗੀ ਮੈਰੀ

ਤਾਂ ਜਰੀ ਬਈ ਸੇ ਸਿਗਲ ਹੋਇਨਾ ਤਾਂ ਕਾ ਕਸਗੀ ਹੋਇਨਾ ਮਨੀਪੁਰੀ ਫਿਲਮ ਸੇ ਸਿੰਗ ਲਾਂਥੋਕ ਚਬਾ ਲੋਇ ਜਰੀ ਆਕਾਸ਼ਵਾਨੀ ਇੰਫਾਲ ਹੌਜ਼ਿਕ ਅਯੋਕੇ ਪੁੰਗ ਤਰਾ ਮਾਥੋਇ ਮਿਨਿਟ ਯਾਂਖੈ ਤਰੇ ਚਟਲੇ ਨੈਹਾ ਕੇ ਮਤੁੰਗ ਦਾ ਕੰਗਲਾ ਚੈਨਲ ਗੀ ਅਨੀ ਸੁਬ ਥੌਰਮ ਮੀਡੀਅਮ ਵੇਵ ਮੀਟਰ ਚਹੁਮ ਨਿੰਫੁ ਦਸਮੀ ਕਮਾ ਕਿਲੋਹਰਚ ਚਨੀਪਾਨ ਮਰੀਫੁ ਨਿਥੋਇ ਦਾ ਤੋਂਗਾਨਾ ਤਾਬਾ ਫੰਗਬੀਰਗਨਿ ਤਾਬੀ ਰਿਵਾਸੀ ਆਕਾਸ਼ਵਾਨੀ ਇੰਫਾਲ ਗੀ ਐਫ ਐਮ ਸੰਗਾਈ ਚੈਨਲ ਦਗਿਨੀ।

0: 야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리야리비마야리 ਤਾਂ ਤੂੰ ਵਾਗ ਤੁਰ ਜੈ ਨੋਈ ਦੀ ਇਰਾਂ ਹੌਸ ਲਾਉਈ ਨਾ ਹੌਰੀ ਮੈਂ ਕਾਬੂ ਨਾ ਤੇ ਨਾ ਮਾਰੇ ਬਾਈ ਖੋਈ ਨੇ ਫਾਤਾ ਬਰਾ
1: ਉਹ ਮਦੇ ਦਾ ਸੀਰੇ ਦਨਾ ਮੈਂ ਆਵੇਂ ਨਾ ਕਿਥੋਂ ਕੋ ਦਰੀਬਾ
0: ਮੈਂ ਬੇਰਕਮ ਦੋਨੀ
1: ਕੋਈ ਨਾ ਹੋਨੇ ਨੇ ਬਜੇ ਪਾਪੂ ਮੈਂ ਸੋ ਯਾਰ
0: ਕਈ ਆਈ ਹੋ ਬੈਠਿਆ
1: ਕੋਈ ਲਾਈ ਤੇ ਮੈਂ ਆਟੇ ਜਿ ਥੋਕੇ ਸੇਗਾ ਇਧਰ ਮੈਂ ਥਾਗ ਦਰੀਬਾ
0: ਨਾ ਮਾਰੇ ਪਾਹਲ ਮਜੀਨਾ ਨੋਈ ਲਾਈ ਕਮ ਲਈ ਨਾ ਹੋਨੇ ਮਤੰਦ ਵਾ ਬਦ ਦੀ ਨੋਈ ਖੰਗ ਦਰੇ ਉ ਦੇ ਨਿੰਗ ਸੰਦਰੇ ਨੇ
1: ਇਨ ਪਾਪੂ ਨੇ ਤਰ ਬਿਸੀ ਬੋ ਤੇ ਦੇ ਪਾਪੂ ਨੇ ਪਾਮੀ ਸੀ ਬੋ ਕਰੀ ਨੋ ਹਾਈ ਬਨੇ ਆਬਾ
0: ਯਾ ਅਈ ਹੁਣ ਕਰੀ ਪਾਉਂਗੇ ਹੰਗੇ ਨੇ
1: ਲਾਰੀ ਪਾਈ ਪਾਪੂ ਖਾਨੀ ਚੀਂ ਚੇ ਨਾਂਗ ਨੇ ਮਾਨਾ ਖਨਾ ਬਹਾ ਉਹ ਦਰੇ ਸਮਝ
0: ਆਏ ਮੀ ਲੈ ਤੋਂ ਤੋ
1: ਲਾ ਕਲਾਸ ਨੋ ਸਮੀਆ ਮਾਸ਼ਾ ਨੇ ਥੋਲੋ ਲੋਕ ਤਰਮ ਦਾ ਬਨੇ
0: ਆਏ ਮਾਰੀ ਸ਼ਿਪ ਤੋ ਹੋਈ ਨਿਆ
1: ਨਾ ਤੇ ਪਾਪੂ ਨੇ ਪਾਮੀ ਸੀ ਬੋ ਕਰੀ ਨੋ ਹਾਈ ਬਨੇ ਆਬਾ
0: ਹਰੀ ਨੋ ਮਾਨਾ ਇਮੋਰ ਸੇਲੇ ਤੋ ਕਰੀ ਪਾਮੀ ਹੰਗੀ ਸੀ ਬਾ ਏ ਥਾਬਕ ਤੋ ਨੀਤੀ ਨਿਯਮ ਚੁੰਦੇ ਹੈ ਬਾ ਲੈ ਬਾ ਕਿ ਹੋਈ ਬਾ ਚੋ ਬਾ ਸੋਸ਼ਲ ਵਾ ਤੋ ਵਹਿਬ ਸੇ ਲੈ ਨੀ ਪਬਲਿਕ ਮੈਮ ਸੀ ਮੋਟ ਕਲ ਖੰਦਰ ਕਰ ਲਈ ਕੁਸੀ ਰਾਸੀ ਆਵ ਥਾ
2: ਅਈ ਕਰੀ ਗਮੰਤਾ
0: ਅਈ ਬਿਮਾ ਕਨਾ ਕਰੀ
2: ਅਈ ਪਾਈ ਖੋ ਮੰਗ ਤੋ ਨ ਜੇ ਲਾਛ ਬਈ
1: ਪਾਈ ਕਰੀ
0: ਆ ਕਈ ਦੋ ਬੋ ਯਾਰ ਗੇ ਬਿਮਾ
2: ਲਾ ਨ ਖੰ ਵੀ ਗਨੋ ਅਈ ਪਾਈ ਖੋ ਮੰਗ ਤਿ ਨ ਜੇ ਬਨੀ
0: ਓ ਇਸ਼ਾਰੀ ਪਾ ਗ ਤਿ ਨ ਬ ਮਰੂ
2: ਹੋਈ ਹੋਈ
0: ਅਈ ਦੇ ਆਰਡਰ ਵਾਈ ਜੇ ਮਾ ਸੰਗੋਈ ਬਿਮਾ ਨੰ ਤਾ ਮੋ ਦੋ ਮਾਈ ਮਰੂ ਲਾਈ ਅਮ ਥੋਰੋ ਨ ਤਾ ਹਾਈ ਚਲੋ
1: ਈ
0: ਚੰਗੂ ਕੋ ਨ ਗੰਗ ਨ ਜੇ ਹਾਈ ਵਾਨੀ ਆ
1: ਲਿੰਗ ਜੰਬਿਓ ਓ
2: ਯਾ
0: ਯਾ ਨੇ ਆ ਅਈ ਸ਼ਾਗਾ ਇਬੁੰਗਾ ਸਾਹਿਬ ਕਦੀ ਕਦਾ ਇਹਦੀ ਕੰਮ ਦੋਨ ਖੰਨੇ ਬਿਰਕਪਾ
2: ਸੁਮਦੋ ਨੇ ਪਾਬੋ ਪਾਈ ਖੁਮੈ ਮਰੂ ਮਈ ਹਾਨੇ ਤਿਨੇ ਜਬਾ
0: ਹੋਏ ਹੋਏ ਹੋਏ
2: ਅਦ ਮੋਇ ਦੇ ਖੰਨੇ ਦੇ ਸੁਮਤੀ ਨੇ ਕਿ ਬਲੋਇ ਨੇ
0: ਖਿਵੇ ਤਾਈਬੰਗ ਪਾਲੇ ਜਿਬੁੰਗਾ ਦੁੰਗ ਤਨੀ
2: ਹੋਏ ਹੋਏ
0: ਅਮਾ ਗਾਮਾ ਖੰਨੇ ਰਈ ਬਾ ਤਿਨੇ ਰਈ ਬਾ ਚਾਨਾ ਮਰੂ ਬੋਰੇ ਛੇ ਮਸੀ ਅਦੁੰਗ ਤਨੀ ਬੁੰਗੋ
2: ਹੋਏ ਹੋਏ
0: ਆ ਆ ਆ ਇਬੁੰਗਾ ਇਨਸਪੈਕਟਰ ਸਾਹਿਬ ਸੇ ਲੰਗੇ ਫ੍ਰੈਂਡ ਆਏ ਲੰਗੇ ਫ੍ਰੈਂਡ ਜੀ ਕੋ ਵਾਈ ਸ਼ਰਮੋ ਆਈ ਬਾਡੋ ਡੋ ਸਾ ਸ਼ੇਮ ਲਗ ਪਟੋਲ ਕੇ ਬੁੰਗੋ ਪਲੀਜ਼ ਬੀ ਸੀਟਡ
2: ਯਾਜ਼ਰ ਪੋ ਯਾਜ਼ਰ ਲਿੰਕਸ਼ਨ ਵੀ ਹੋ ਯਾਜ਼ਰ ਕਰੀ ਮਤਾਂਗੀ ਅਈ ਨਸੀ ਸੀ ਥਰੋ ਖਲੇ ਬਦੇਗੀ ਪੁਲਿਸ ਸਟੇਸ਼ਨ ਯੋ ਮੁੰਗਮ ਜਦਰੇ
3: ਹੋਈ
2: ਅਈ ਬੂ ਹਾਲ ਸਖ ਖੰਗੀ ਬਰਾ
3: ਸੋਰੀ ਅਈ ਖੰਗ ਜਦੀ
2: ਅਈ ਆਨੰਦ ਗਤਿ ਨ ਜਬਨੀ
3: ਓ
2: ਅਈ ਗਿਮਿੰ ਮਨੀ ਚੰਦਰਾ
3: ਹੋਈ
2: ਆਨੰਦ ਖੋਈ ਗਿਲਮ ਜਿੰਦ ਲੈਬਾ ਪੁਲਿਸ ਸਟੇਸ਼ਨ ਦੇ ਯੋ ਬਿਸਾਉ ਲਈ ਜਬ
3: ਯਾਮ ਨਮਾਈ ਜੇ
2: ਥੈਂਕ ਯੂ ਥੈਂਕ ਯੂ ਅਈ ਪੌਮ ਤੇ ਜਿੰਜ ਗ ਚੰਜਰ ਪਨੀ
3: ਤੱਕ ਪੀਓ
2: ਹਾਈਂ ਸੀ ਹਾਈ ਤੇ ਬਿਗੇ ਦਮ ਨਤਾ
3: ਹਾਈਂ ਸੀ ਆ ਹੋਈ ਐਸਾ ਲਬ ਯਾਇਨ ਖਲੀ
2: ਯਾਮ ਨੁਗਾ ਜਰੇ ਦੇ ਸੋਮ ਨਈ ਗੀ ਤੇੰਗ ਤੇ ਪੰਗ ਬੀ ਦਿਆ ਦਰੇ
3: ਤੱਕ ਪੀਓ
2: ਚੀਤੀ ਸਿਆ
3: ਹੋਈ
2: ਹਾਈ ਸਕੂਲ ਦੁਗੀ ਹੇਰ ਮਸਤਨ ਦੇ ਸਿਨਾ ਬੀਵਾ
3: ਪਨੇ ਸਿਨਾ ਜਗੇ
2: ਮਸੀ ਹੇ ਮੋ ਯੋਂ ਦਬ ਯਾਦਾ
3: ਪਨੇ ਯੋਂ ਜਗੇ
2: ਥੈਂਕ ਯੂ ਸੋਂਗ ਅਨਨ ਗ ਖੰਨ ਬ ਸਿਪੋ ਕੇ ਅਮੁ ਕੀ ਬੀ ਰਬਗੇ
3: ਪੰਗੁ ਕੀ ਜਿਦਰੀ ਅਈ ਮਰੁ ਅਮੁ ਗੀ ਮਤੇਂਗ ਦੇ ਖੰਨ ਜਬਨੇ
2: ਹੋਈ
3: ਅਈ ਪ੍ਰੋਜੈਕਟ ਕੀ ਇਨਫੋਰਮਰ ਹੋ ਹੇਂ ਜਬਨੇ
2: ਹੋਈ ਸੋਮ ਨਾ ਥਵਾ ਯਾਕ ਚੰਗ ਯਾਉ ਨਾ
3: ਹੋਈ
2: ਅਨਨ ਖੋਈ ਗੀ ਦੇ ਮਸੁ ਕਨ ਹੋਨ ਬੀ ਰੀ ਬ ਸਿਪੋ ਮਸਨ ਉਪੀ ਮਸਕ ਫਜ਼ਬੀ ਲੈ ਸ਼ਾਬੀ ਮਲੇ ਦੋਦਾ ਲੈ ਕਾ ਇਦੀ ਕੈ ਗੇਨ ਸੁ ਬੋਗਾ ਗੰਗ ਨਾ ਬਾ
3: ਸਾਇਫ ਮੀਨ ਗੰਗ ਨਾ ਬਖਤ ਨਾ ਅਸੁਮ ਬਨੇ ਨ ਖਨ ਮਸਲਾਨ ਗਨੀ ਦਾ
2: ਕਦਾ ਦੇ ਗੀ ਸੋਮ ਨ ਦੀ ਇਸਨ ਉਪੀ ਨੁ ਸੀ ਤੋ ਮੀ ਦੋ ਛੋਈ ਗਾਰੀ ਧਾਪ ਨੇ ਪੂਬੀ ਰੇ
3: ਹੋਈ
2: ਇਸਨ ਨੁ ਛਕ ਫਜ਼ੇ ਸੋਮ ਜੁ ਫਜ਼ੇ ਜੁੜਾ ਗਸਾਰੇ
3: ਖੰਗ ਦੇ ਦੇ ਸਾਇਫ ਪੁਨਸੀ ਹੈਵ ਸੀ ਗਿਆਨ ਤਾਬ ਜਾਨਤੀ ਜ਼ਾ ਜ਼ਾ ਹੈਵ ਦੁਨ
2: ਹੋਈ ਹੋਈ ਐਨੀਵੇ
3: ਤਕਪੀ
2: ਅਈ ਬਾਜੀ ਧੀਰੇ ਮੁ ਥੋਂਗਾਇਰ ਮੁ ਗਾਰੀ ਅਮਦੀ ਮਿਸ਼ਕ ਅਦੂ ਥਿਰੀਬਾ ਪੁਲਿਸ ਉਹ ਵਿਸ਼ਾਰਮਨੀ ਅਦੂਬੋ ਮਰਾਲੀ ਮਿਸ਼ਾਮਨਾ ਫਨੇ ਯਾਮਨਾ ਫਫ ਥਬਕ ਤੌਗਦਨ ਸੁ ਮਾਕ ਆਇੰਗੀ ਥੋਂਗ ਦੇ ਦੰਦੀ ਫੰਗ ਦੇ ਸੁ ਗਿਆ ਯਾਰੋ
3: ਸਾਹਿਬ ਵਫਮ ਦੂ ਸਾਹਿਬ ਕੀ ਲਨਾ ਯੋ ਵਫਮ ਨੀ ਅਈਨ ਖੰਗ ਲੁਗੀ ਥੋਦ ਕਾਨ ਬਰੋ ਇਦਰ ਕਾਨ ਰੁਦਰੰ ਖਲੇ
2: ਥੈਂਕ ਯੂ ਨਸੀ ਦੀ ਸਾਹਿਬ ਤੇ ਨਕ ਤੰਗ ਦੀ ਸਭ ਚੌਕ ਜਰੇ
3: ਕਿਸ ਕੋਈ ਦੀ
2: ਨਸੀ ਗੀ ਦੀ ਅਈ ਮਿਯੋਗ ਜਰ ਰਗੀ
3: ਫਨੇ ਸਾਹਿਬ
0: ਇਬੁੰਗਾ
2: ਪਵੋ
0: ਲੇਂਗਦਰਾ
2: ਅਈ ਮੂ ਯੋਗ ਜਰਗੇ ਤੋਵਾ
0: ਸਾ ਡਿਸੈਂਬਰ ਲੋਇ ਜਰੇ ਸਾ ਕਬ ਅਮਤੰ ਫਾਲਗਾ
2: ਸਾ ਦੀ ਹੇਗ ਨੋਮਲਾ ਥਕਸਰਗੇ ਨਸੀ ਜੈ ਥਬਕ ਅਚਨ ਮਨ ਨਹੀਂ ਹੋਵਾ
0: ਹੋਈ ਨੇ ਮਤਮ ਜੀ ਇਬੁੰਗੋ ਹੋਈ ਡਿਊਟੀ ਸੀ ਚਿੰ ਮਨੀ ਨਾ
2: ਹੋਈ ਹੋਈ ਅਦੀ ਪੰਗ ਐ ਮੋ
0: ਪਾਨੀ ਪਾਨੀ ਪਾਨੀ ਥਾਗਚਰੀ ਥਾਗਚਰੀ ਕਰੀ ਹਰੇ ਮੀਨੋ
3: ਪਾਵ ਮਗੀ ਨੀ ਪਾਵ
0: ਪਾਵ ਮਗੀ
3: ਹੋਈ ਪਾਵ
0: ਕਰੀ ਗਿਨੋ ਪਾਈ ਖੋਂਬਾ ਨੰਗਨਾ ਅਥਾਪਾ ਲੋਯਾਲਮ ਕੁੰਗੰਗੀ ਮਿਵੋ ਸਿੰਗਾ ਅਸ਼ੋਕਿਆ ਮੰਤੀ ਨੇ ਬਪਾ ਮਿਛੇ
3: ਪਬੰਗ ਲੰਦਮ ਮਸੀ ਸਰੂਮ ਦੀ ਈਗੀ ਯੁਮਨਾ ਕੁੰਗੰਗਮ ਦੀ ਸਰ ਅਨਿਮਕ ਵਰੇ ਪਲੰਦਮ ਨੇ
0: 이봉 인스펙터 사이버지 낭이 마룹네 하이에 낭이 마룹에서 나이움 실라 아가 낭나 남인 나이탁 타글리바 탈탐민 훌립들 가리기 아이 항오이 아이 항오이 아두부 낭나 까나 아금바 아마게 판들 라루바 소이로 보기 담악 나학 브라이 시토리 하이버시마디 바부는 컨트롬 토레
3: 마이 갓 바부 나학 인텔리젠스 악바니 아이나 카나 강은느나 탐악부터 없고 땅나마도 그럼 강리바 오펌시 오펌시 따티레이브는 풍도는 거더라 나 마나디 하이란 모에 애니웨이 아이는 빵톡에 간 바이 더우디 아이 빵톡도나 각도 로에

0: 아동네 토럼 따비리바시 아카시바니 인팔기 FM 상하이 채널드기니 하우지가목 따비라시 고인의 쩌뚜나 이사이칸바 토럼 란톡비가다비싱디 라우렘범 두리샤마디 담파마니 루크람 토럼 부톡바 라이슈럼 서머짓
1: Tourist koi ne satpa thaurumgi koi ne music lady se fireman bazar manungi rumal theater mayam nahina badu go zone stone gi degi mapal kangji bu maya dani mapam se dai da ho jis mayam til libe uri ba se ratha jatra festival su tawgi mi mayam til le ko adu matak da music se kang manung ju oi bani na swai degi dum koi thaurumji haurasi ra kari
2: kali adu na su sana dawma le ta mo hai bidi kang manung gi festival oi bani na kang gi matang da su lokshal laga se makhalan bada hena phajaga da bu malet tam
1: sidai da koi marum pang khara lai re tourist wari heta hobira
2: hoy akhoina luxury bese akashwari imphal gi koina chatuna isei khanba du gi thorong gi manung channani ko songgi mingga lai phonga hanam ta khangja gi
3: aigi mingje ta khelambam nanau to masing lairen sa ji mamang lai kai de gi
2: adu yam lak nasu lagale birami ko mapham sida kai do bale biram banu
3: asi je kang festival hai tare ranganiketan society na sangai bro school ge opposite lai bse si jigna sinba chai kuding gi mamang se hidna ibo yai ma sanglen hari ba de je chille ata chide rum han theater
1: kari kari sigi festival sigi rangniketan sida thabara koin ujari se international center for manipur culture habani kari kari thoram no sida yam mapung ne pangthui se
3: ru je khoi gi kang mari laina ba jagoi da haragna da savatar gumba adagi khoi gi khuba isai jagoi da solo dance makhan ya me sangriton gi sumbal ishor gi mari laina ba chiz ne khesi ji na hoji adum nasi pung ahum soi de gi mari de shau ya tar adum hore pung ni pan soi bok se adum bazar da lai me am se loine seba ta hoy
1: hoy a hek lengai ba bhaktangai bhakta puna mak se adum pizan ni mengi pizza ba ha betare
3: ha yeng ju ima ke thien jike ma mang mukta da pham ahum mari chde de koi khesi ji se ba tong ni na da mainta je
2: adu kang si he khau bu de gi loi ba phau bu gi festival oi
3: de re oi de ni oi de ni loi ba phau bu tong de
2: adu si gi manung chan na jago i sei na ching ba ma yam so len tak pire ko yam nungai je song sunga ha thing na du no wari watai sana ba do koi se akashwani infa gi mai ke de gi lak sa bani ai koi gi thorom na ching ba di ta bi ba le bi bra
3: dum ta je ye morning gi ad gi pau ji ma di dum compulsory ta re ti sei nungai gi thorom adu kang hang je lak pu ji da ko ju kari kai ke no no je mun na di khang de
2: tamo thing na jari ba tamo sin na su khai bi ri se khoi akashwani infa ge thoram sing se adum ta bi hai na tak bi bani ko tamo
1: hai do ro ko da koi gi yeng ba da han ba dum khang ye da na taram ga do ba gi adum phibam di le koi luxury sin na koi na sal ga isei khan bi thoram do ni ta bi ba thoram sim di
3: tai tai isei ji meam tai handuk sak ba ju hai ta ba ya mai ti chum bai di isei di
2: tamo akhoi ni isei sa o hai ra kan ni hai na han khal ba ma li ko sak ba su bi ta ma
1: maruai na thoram si ta bi ba ni na ikang khang da na koi na sal ba gi tim si sma na ga theng na ra ga ਮੈਨੂੰ ਵਾਰੀ ਸਾਬਾ ਫੰਗ ਬਸੇ ਕਰੀ ਫੌਬੀ ਥਮੋਈ ਦਾ
3: ਯਮ ਨੁਗਾ ਜੇ ਸੁਮਾਨੇ ਰੇਡੀਓ ਗਰਾਮ ਤੇ ਜੁਵਾਰੀ ਸਾਬਾ ਫੰਗ ਜਦਰੀ ਗਸੀ ਨਹਾਨ ਬਨੇ ਆਈਦੀ ਫੰਗ ਇਹ ਦੇਛੇ ਹਮ ਤੇ ਖਲੋ ਰਗੇ
1: ਯਾਏ
3: ਆਈ ਇੱਕ ਪਾਮ ਜਬਾ ਨਾ ਵੀ ਨੇ ਸਕਬਾ ਚੰਦਰ ਮੁਖੀ ਇਨ ਤੋ ਦਾ ਦੂ ਦੁਮ ਦੰਗ ਦੀ ਫਾਮੇ ਮਕੋਕ ਤਾ ਹੈ ਬਦੰ ਬੇਹਨ ਫਾਦੇ ਕੋ ਸ਼ੈਂਗ ਹੰਗ ਮੁਦੀ ਅੰਤਲ ਲੇ
1: ਮਤੀ ਹੰਗ ਨੀ ਬਿਓ ਮਤੀ
3: ਚੰਦਰ ਮੁਖੀ ਕਦਾਈ ਦਗੀ ਲੋ ਰੂ ਬਨੋ ਨੰਗੀ ਲੈ ਨਾ ਸਿੰਨ ਅਸਿਆਮ ਹੈਤਰੇ ਦੋ
2: ਤਾਂ ਮੋ ਇਸੇ ਇਸੇ ਹੈ ਤੇਰੀ ਹੈ ਵੀਰੇ ਕੋ ਅਦੂ ਗਾ ਹੌਰਕ ਪਈ ਸੂਰ ਸਿਦੀ ਤਾਂ ਮੋ ਇਸੇ ਹੈ ਬਗੀ ਖੰਜੇਲ ਦੇ ਸਲਕ ਪਗੀ ਸੂਰ ਮਦੀ ਤਾਈ ਕੋ
1: ਕੋਈ ਉਹੀ ਪਾਨ ਬ ਉਨਾ ਕੋਈ ਮਰੂ ਲੋ ਇਹ
2: ਹੈ ਬਤ ਤਾਂ ਮੋ
1: ਤਸ਼ਿੰਗ ਨਾ ਹੈ ਰਬਤ
2: ਪੌਰੋ ਨੀ ਕੋ ਤਾਂ ਮੋ
1: ਨਾ ਹੈ ਹੈ ਤੇ ਨਾ ਹੈ ਰਗਾ ਦੁਮੇ ਤਾਂ ਹੈ ਰਮ ਬਨੇ ਬਾ ਇਸੇ ਸੇ ਤਾਮਿਨ ਰਸੀ ਹਨ ਨਾ ਥਾਕ ਚਰੀ